ਜੀ ਸਦਮ ਅਹਿਮਦ ਹੋ ਆਲਾ ਖੋਜ ਮਿੰਦਰ ਕੁੱਲ ਸੂਇਨ ਵਾਨਾਇਨ ਵਖਰਰ ਅਸ਼ਕੁਰੁ ਸ਼ੁਕਰਨ ਯਜੁਰੁ ਸੈਦਾ ਬਿਸ਼ੀਨ ਵਾਲਾ ਯਜੁਰੁ ਨਹਵੀ ਕੈਦਾ ਹਮਦਨ ਵ ਸ਼ੁਕਰਨ